0: ꯃꯈꯜ ꯃꯊꯦꯜꯒꯤ ꯊꯧꯔꯝ ꯀꯌꯥ ꯁꯟꯗꯣꯛꯇꯨꯅ ꯇꯥꯍꯟꯖꯔꯤꯕ ꯑꯁꯤ ꯑꯀꯥꯁꯕꯥꯅꯤ ꯏꯝꯐꯥꯜꯒꯤ ꯁꯉꯥꯏ ꯆꯦꯅꯦꯜꯅꯤ
1: ꯕꯦꯇꯥ ꯃꯦ ꯀ꯲ ꯑꯪꯅ ਭꯤꯖੇ ਘਰ ਹੋ ਆਯਾ ਦੇਖ ਕਰ ਹੈਰਾਨ ਰਹਿ ਗਿਆ ਕਿ ਵੋ ਲੋਕ ਦਿਨ ਭਰ ਏਸੀ ਚਲਾਤੇ ਹੈ ਰੋਜ਼ ਵਾਸ਼ਿੰਗ ਮਸ਼ੀਨ ਚਲਾਤੇ ਹੈ ਘਰ ਮੇ ਦੋ ਫ੍ਰਿਜ ਹੈ ਫਿਰ ਵੀ ਉਸਕਾ ਬਿਜਲੀ ਬਿੱਲ ਪਤਾ ਹੈ ਕਿਤਨਾ ਆਤਾ ਹੈ ਜ਼ੀਰੋ ਮੈਨੇ ਪੂਛਾ ਤੋ ਭਤੀਜਾ ਬੋਲਾ ਚਾਚਾ ਜੀ ਸਬ ਉਪਰ ਵਾਲੇ ਕੀ ਦਯਾ ਹੈ ਮਤਲਬ ਸੋਲਰ ਪੈਨਲ ਕੀ ਮੈਨੇ ਸੋਚਾ ਅਬ ਤੋ ਲਗਵਾਨਾ ਹੀ ਪੜੇਗਾ
2: ਪੀ ਐਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਜੁੜਨੇ ਕੇ ਲੀਏ ਰਜਿਸਟਰ ਕਰੇ ਪੀ ਐਮ ਸੂਰਯ ਘਰ .gov.in ਪਰ